ਲੋਕ ਰੰਗ ਕਾਰਜਕ੍ਰਮ ਸੁਣਨ ਵਾਲੇ ਆਹਾਂ ਦੇ ਸਾਰੇ ਸਰੋਤਿਆਂ ਦਾ ਬੜਾ ਬੜਾ ਸਵਾਗਤ ਕਨੇ ਸਭੀ ਜੋ ਅੰਜੂ ਸ਼ਰਮਾ ਦੀ ਤਰਫਾਂ ਤੇ ਰਾਮ ਰਾਮ ਜੀ ਸ਼ਰੋਤਿਓ। ਅੱਜ ਵੀ ਆਹਾਂ ਹਾਜ਼ਰ ਹੋਏ ਹੋ ਤੁਹਾਂ ਦੇ ਮਨੋਰੰਜਨ ਤਾਈਂ ਕੁਝ ਪਹਾੜੀ ਲੋਕ ਗੀਤ ਲਈ ਕਨੇ। ਤਾਂ ਚਲੋ ਫਿਰ ਇਹ ਕਾਰਜਕ੍ਰਮ ਦੀ ਸ਼ੁਰੂਆਤ 'ਚ ਸੁਣੀ ਲੈਂਦੇ ਓਮ ਪ੍ਰਕਾਸ਼ ਚੰਦੇਲ ਹੋਰਾਂ ਦਾ ਗਾਇਆ ਇਹ ਲੋਕ ਗੀਤ।

0: ਤਾਈ ਇਹ ਤਾਂ ਸੁਣੀ ਲਿਆ ਨਾ ਇਹ ਛੈਲ ਜਿਹਾ ਲੋਕ ਗੀਤ
1: ਜੀ
0: ਕਹਿੰਦੇ ਹੁਣ ਜੀ ਆਸ ਮੈਂ ਥੋਂ ਜੋ ਦੱਸਦੀ ਅੱਜ ਕੇ ਸਬਜ਼ੀ ਮੰਡੀ ਹਮੀਰਪੁਰ ਤੇ ਪ੍ਰਾਪਤ ਫਲਾਂ ਸਬਜ਼ੀਆਂ ਕਹਿੰਦੇ ਜਿਣਸਾਂ ਦੇ ਥੋਕ ਬਾਜ਼ਾਰ ਭਾਅ ਦੀ ਜਾਣਕਾਰੀ ਦਾ ਤਾਂ ਇਸ ਵਿੱਚ ਜੇ ਆਸ ਹੈ ਸਬਜ਼ੀਆਂ 'ਚ ਅੱਜ ਆਲੂ ਰਿਹਾ ਪ੍ਰਤੀ ਕਿਲੋ 8 ਤੇ 13 ਰੁਪਈਏ, ਆਲੂ ਪਹਾੜੀ ਰਿਹਾ 14 ਤੇ 16 ਰੁਪਈਏ, ਪਿਆਜ਼ 20 ਤੇ 22 ਰੁਪਈਏ, ਗੋਭੀ 45 ਤੇ 50 ਰੁਪਈਏ, ਬੰਦ ਗੋਭੀ 18 ਤੇ 20 ਰੁਪਈਏ, ਸ਼ਿਮਲਾ ਮਿਰਚ 45 ਤੇ 50, ਘੀਆ 20 ਤੇ 22 ਰੁਪਈਏ ਕਿਲੋ, ਕਹਿੰਦੇ ਭਿੰਡੀ 22 ਤੇ 25 ਰੁਪਈਏ ਕਿਲੋ, ਕਹਿੰਦੇ ਪਰਵਲ ਰੇ 30 ਤੇ 35 ਰੁਪਈਏ ਕਿਲੋ, ਪਾਲਕ 40 ਤੇ 45 ਰੁਪਈਏ ਕਿਲੋ, ਧਨੀਆ 80 ਰੁਪਈਏ ਕਿਲੋ, ਟਮਾਟਰ 15 ਤੇ 16 ਰੁਪਈਏ ਕਿਲੋ, ਰਾਮ ਤੋਰੀ 35 ਤੇ 40 ਰੁਪਈਏ ਕਿਲੋ, ਹਰੀ ਮਿਰਚ 40 ਤੇ 45 ਰੁਪਈਏ ਕਿਲੋ, ਕਹਿੰਦੇ ਨਿੰਬੂ ਰੇ 70 ਤੇ 80 ਰੁਪਈਏ ਕਿਲੋ,
1: ਕਹਿੰਦੇ ਇਸੇ ਕੰਨੇ ਖੀਰਾ ਰਿਹਾ 15 ਤੇ 30 ਰੁਪਈਏ, ਬੈਂਗਣ ਰਿਹਾ 28 ਤੇ 30 ਰੁਪਈਏ, ਕਹਿੰਦੇ ਅਦਰਕ ਰਿਹਾ 150 ਰੁਪਈਏ, ਲਸਣ ਰਿਹਾ 120 ਤੇ 150 ਰੁਪਈਏ, ਮਟਰ ਰਿਹਾ 60 ਤੇ 65 ਰੁਪਈਏ, ਕਹਿੰਦੇ ਫਰਾਂਸ ਬੀਨ ਰਹੀ 100 ਤੇ 120 ਰੁਪਈਏ, ਕੱਦੂ ਰਿਹਾ 15 ਤੇ 20 ਰੁਪਈਏ, ਕਹਿੰਦੇ ਅਰਬੀ ਰਹੀ 30 ਤੇ 35, ਕਹਿੰਦੇ ਚੁਕੰਦਰ ਰਿਹਾ 30 ਤੇ 35।
0: ਗੱਲ ਕਰੀਏ ਅਗਰ ਹਾਂ ਫਲਾਂ ਦੀ ਤਾਂ ਫਲਾਂ 'ਚ ਕਿਹੜਾ ਪ੍ਰਤੀ ਡਿੱਬਾ ਰਿਹਾ 480 ਤੇ 550 ਰੁਪਈਏ, ਸੇਬ 165 ਤੇ 170 ਰੁਪਈਏ, ਅਨਾਰ 190 ਤੇ 220 ਰੁਪਈਏ, ਪਪੀਤਾ 50 ਰੁਪਈਏ ਕਿਲੋ, ਕੀਵੀ 1200 ਤੇ 1300 ਰੁਪਈਏ ਪ੍ਰਤੀ ਡਿੱਬਾ, ਅਨਾਨਾਸ 50 ਰੁਪਈਏ ਕਿਲੋ, ਅਮਰੂਦ 125 ਤੇ 130 ਰੁਪਈਏ, ਮਾਲਟਾ 150 ਰੁਪਈਏ ਕਿਲੋ, ਜੰਨਾ ਤਰਬੂਜ 20 ਰੁਪਈਏ ਕਿਲੋ, ਖਰਬੂਜਾ 25 ਤੇ 35 ਰੁਪਈਏ ਕਿਲੋ, ਡਾਬ ਨਾਰੀਅਲ ਰਿਹਾ 70 ਤੇ 75 ਰੁਪਈਏ, ਅੰਬ ਸਫੇਦਾ ਰਿਹਾ 70 ਤੇ 80 ਰੁਪਈਏ, ਅੰਬ ਤੋਤਾ ਰਿਹਾ 45 ਤੇ 50 ਰੁਪਈਏ, ਪਲਮ ਰੇ 180 ਤੇ 200 ਰੁਪਈਆ, ਖੁਮਾਨੀ 110 ਤੇ 120 ਰੁਪਈਏ, ਕਹਿੰਦੇ ਲੀਚੀ ਰੇ 180 ਤੇ 200 ਰੁਪਈਆ। ਕਹਿੰਦੇ ਗੱਲ ਕਰੀਏ ਅਗਰ ਹਾਂ ਜੀਣਸਾ ਦੀ ਤਾਂ ਜੀਣਸਾ ਵਿੱਚ ਬਾਸਮਤੀ ਚੌਲ ਰੇ 40 ਤੇ 100 ਰੁਪਈਆ, ਕਹਿੰਦੇ ਬੇਗਮੀ ਚੌਲ ਰੇ 30 ਤੇ 40 ਰੁਪਈਏ,
1: ਦੜਾ ਚਾਵਲ ਰਹਿ 25 ਤੇ 30 ਰੁਪਈਏ, ਕਹਿੰਦੇ ਛਲੀਆਂ ਰਹੀਆਂ 20 ਤੇ 30 ਰੁਪਈਏ, ਦੜਾ ਗਿਉਂ ਰਹੀ 19 ਤੇ 30 ਰੁਪਈਏ, ਕਹਿੰਦੇ ਇਸੇ ਕੰਨੇ ਉੜਦ ਰਹੀ 115 ਤੇ 130 ਰੁਪਈਏ, ਮੂੰਗੀ ਰਹੀ 90 ਤੇ 100 ਰੁਪਈਏ, ਚਣਾ ਰਿਹਾ 75 ਤੇ 150 ਰੁਪਈਏ, ਕਹਿੰਦੇ ਅੰਨੇ ਦੇਸੀ ਘੀ ਰਿਹਾ 500 ਤੇ 650, ਕਹਿੰਦੇ ਗੁੜ ਰਿਹਾ 40 ਤੇ 45 ਰੁਪਈਏ, ਕਹਿੰਦੇ ਧਨੀਆ ਰਿਹਾ 300 ਤੇ 320 ਰੁਪਈਏ।
0: ਜੀ ਤਾਂ ਦੇਖ ਪਈ ਇਹਨਾਂ ਹੀ ਗੱਲਾਂ ਬਾਤਾਂ ਸੋਗੀ ਰਾਜੋ ਤਾਈ ਮੈਂ ਚਲੀ ਪਾਉਂਦੀ ਘਰਾ ਖਾ ਜੋ ਨਾ, ਕਹਿੰਦੇ ਫਿਰ ਆਂਗੀ ਹੋ ਫਿਰ ਬੈਠ ਗਈ ਕਦੀ ਨਾ
1: ਆਈਏ ਦੁਬਾਰਾ, ਕਹਿੰਦੇ ਇਹ ਝੋਲੇ ਲਈਏ ਮੈਂ ਤੀਜੋ ਹਲਦੀ ਪਾਈ ਹਾਂ ਬਾਈ ਦੇ ਮੈਂ ਰੱਖੂ ਹੀ ਜੁਗਤੀ ਨੇ।
0: ਅੱਛਾ ਠੀਕ ਆ ਤਾਈ, ਰੇਟੇ ਚਕਾਈ ਦੇ ਤਾਈਸ।
1: ਹਾਂ ਲਈ ਆਂਗੀ ਨਾ।
0: ਹਾਂ ਲਈ ਆਣ ਲਈ ਆਣ।
1: ਹਾਂ ਤੇਰੇ ਹੀ ਰਾਮ ਰਾਮ
0: ਰਾਮ ਰਾਮ।
2: ਅਰੇ ਅਰੇ ਅਰੇ ਕੀ ਕਰ ਰਹਾ ਹੈ ਇਧਰ ਇਧਰ ਇਧਰ ਹਮ ਬੋਲ ਰਹਾ ਹੈ ਤੇਰੇ ਬੀਜੂ ਕਾ ਪਤਲਾ ਬੋਲ ਰਹਾ ਹੈ। ਹਾਂ ਪਕਸ਼ੀਆਂ ਸੇ ਤੋ ਹਮ ਖੇਤ ਕੋ ਬਚਾ ਲੇਤੇ ਹੈ ਪਰ ਇਨ ਖਾਤਕ ਰਸਾਇਨੋ ਸੇ ਕੈਸੇ ਬਚਾਏ।
3: ਮਤਲਬ
2: ਦੇਖ ਬੇਟਾ तू जो ये अंधाधुंध रसायन मिलाता है ना मिट्टी की सेहत बिगड़ने लगी है और जब माटी ही कमजोर पड़ जाएगी तो उपज कैसे सेहतमंद होगी। अरे पहले ऐसा नहीं था, पूछना अपने बड़े बुजुर्गों से कैसे फसल लहलहाती थी शुद्धता चलती थी। माटी भी तंदुरुस्त और लोग भी। तो अब पहली वाली बात कहा
3: पर हम तो सब ये डाले
2: सब नहीं आज भी लाखों जागरूक किसान परंपरागत विधि से फसल उगा रहे हैं खर्चा कम और उपज की कीमत भी बेहतर पा रहे हैं।
3: सच है
2: रे बेटे एक्सपीरियंस से बता रहे हैं धूप में बाल समेत नहीं किए हैं।
3: ठीक है भाई मैं भी आते जल्दी खेती शुरू करूंगा।
4: माटी से प्रेम की परंपरा है परंपरागत खेती।
5: कार्यक्रम किसान वाणी दे प्रायोजक
0: कृषि कने किसान कल्याण मंत्रालय
5: भारत सरकार।